ਸਕੈਚ ਲਪਕ ਲੇਤੀ ਆਲਿਆ ਰਿਆਜ਼ ਤੋ ਸਮ੍ਰਿਤੀ ਮਾਨਦਰਾ ਕਾ ਵਿਕਟ ਵੀ ਉਨਕੇ ਨਾਮ ਕੇ ਆਗੇ ਦਰਜ ਹੋ ਜਾਤਾ ਔਰ ਕਿਆ ਸ਼ਾਨਦਾਰ ਮੈਚ ਉਨਕੇ ਲਿਏ ਸਾਬਿਤ ਹੋ ਸਕਤਾ ਥਾ ਲੇਕਿਨ ਨਿਸ਼ਚਿਤ ਰੂਪ ਸੇ ਇਸ 23 ਵਰਸ਼ੀਏ ਖਿਲਾੜੀ ਨੇ ਆਪਣੀ ਗੇਂਦਬਾਜ਼ੀ ਸੇ ਆਪਣੀ ਆਫ ਸਪਿਨ ਗੇਂਦਬਾਜ਼ੀ ਸੇ ਕਾਫੀ ਮੁਤਾਸਿਰ ਕੀਆ ਹੈ ਭਾਰਤ ਕੇ ਬੈਟਰਸ ਕੋ ਰੋਕਨੇ ਮੇਂ ਕਹੀਂ ਨਾ ਕਹੀਂ ਉਨ੍ਹਾਂ ਨੇ ਕਾਮਯਾਬੀ ਹਾਸਿਲ ਕੀ ਔਰ ਗੇਂਦਬਾਜ਼ੀ ਮੇਂ ਇੱਕ ਔਰ ਪਰਿਵਰਤਨ ਯਹਾਂ ਪਰ ਹੋਤਾ ਪਹਿਲਾ ਸ਼ਾਨਦਾਰ ਕਵਰ ਡ੍ਰਾਈਵ ਜੋ ਉਹਨੇ ਖੇਲਾ ਦੇਖਤੇ ਹੀ ਬਣਤਾ ਥਾ ਪੁਆਇੰਟ ਔਰ ਕਵਰ ਕੇ ਬੀਚ ਮੇਂ ਸੇ ਗੈਪ ਹਾਸਿਲ ਕਰਤੇ।